0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: How are you feeling?
2: Good.

0: ਹੀ ਜਾਣੀ ਨਾਨਕ ਦਾਸ ਸਦਾ ਕੁਰਬਾਨੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਅਰਦਾਸ ਏਕ ਓਂਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗਵਤੀ ਜੀ ਸਹਾਇ ਵਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਿਤਮ ਭਗਵਤੀ ਸਿਮਰ ਕੇ ਗੁਰੂ ਨਾਨਕ ਲੈ ਦਿਆਏ ਫਿਰ ਅਨਗਨ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੋ ਸਿਮਰ ਸ੍ਰੀ ਹਰਾਇ ਸ੍ਰੀ ਹਰ ਕ੍ਰਿਸ਼ਨ ਦਿਆਏ ਜਿਤ ਤੇ ਸਭ ਦੁਖ ਜਾਏ ਤੇ ਬਹਾਦੁਰ ਸਿਮਰਿਏ ਗੁਰ ਨਾਮ ਦੇ ਦਾਵੇ ਦਾਏ ਸਭਤਾਏ ਹੋਏ ਸਾਈ ਦਸਵੇਂ ਪਾਤਸ਼ਾਹ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਸਭਤਾਏ ਹੋਏ ਸਾਈ ਦਸਾਂ ਪਤੀ ਸ਼ਾਇਨ ਦੀ ਜੋਤ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਪਾਤੀ ਦਾਦਾ ਦੇ ਅੰਦਰ ਗਏ ਭੁੱਲ ਜੀ ਸਤਨਾਮ ਪੰਜਾ ਪਿਆਰਿਆ ਚੌਹਰ ਸਾਹਿਬ ਸਾਰੇ ਚਲੇ ਮੁਕਤੇ ਹਾਥੀਏ ਜਾਪੀਏ ਥਾਪੀਏ ਜਨਨਮ ਜਾਪੀਏ ਵੰਦ ਛਕੀ ਦੇਖ ਛਲਾਇ ਦੇਖ ਵਾਹੀ ਦੇਖੇ ਹੰਦ ਤਿਤ ਕੀਤਾ ਤਿੰਨ ਪਿਆਰੇ ਸੱਚਿਆ ਰੇਨ ਦੀ ਕਮਾਈ ਦਾਦੇ ਅੰਦਰ ਕੇ ਭੁੱਲ ਜੀ ਸਤਨਾਮ ਜਿੰਨਾ ਸਿੰਘਾ ਸਿੰਘਾਰੀ ਦੇ ਧਰਮ ਹੈ ਸਿਸ ਦਿੱਤੇ ਬਨ ਬਨ ਕਥਾਇ ਖੋਪ ਲਿਓ ਹਰਿਆਂ ਚੱਕਰੀ ਦੇ ਚਾਰੇ ਆਰੇ ਨਾ ਚਰੇ ਗੇ ਗੁਰਵਾਰੇ ਦੇ ਸੇਵ ਲੈ ਗੁਰਬਾਨੀ ਕੀਤੀਆਂ ਧਰਮ ਨਾ ਹੀ ਆਰੇ ਕੀ ਸੁਆਸਾ ਨਾ ਨਿਭਾਏ ਤਿੰਨ ਦੀ ਕਮਾਈ ਦਾਦੀ ਅੰਦਰ ਕੇ ਭੁੱਲ ਜੀ ਸਤਨਾਮ ਸਰੇ ਥਕ ਤਤ ਸਰਬਤ ਗੁਰਵਾਰੀਆ ਦਾਦੀ ਅੰਦਰ ਕੇ ਭੁੱਲ ਜੀ ਸਤਨਾਮ ਕ੍ਰਿਤ ਮੈਂ ਸਰਬਤ ਕੌ ਜੀ ਕੇ ਅਰਦਾਸ ਜੀ ਸਰਬਤ ਕੌ ਜੀ ਕਹੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤਾਵੇ ਚਿਤਾਵਨ ਕਾ ਸਰਗ ਸਰਬ ਸੁਖ ਹੋਵੇ ਜਾਂ ਜਾਂ ਕੌ ਜੀ ਸਾਹਿਬ ਥਾਂ ਥਾਂ ਰਚ ਰਹਿਤ ਦੇਖ ਦੇਖ ਫਤਿਹ ਬਿਰਧ ਕੀ ਪੇਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਾਹਿਬ ਕੌ ਜੀ ਕੇ ਬੋਲ ਬਾਲੇ ਬੋਲ ਜੀ ਸਤਨਾਮ ਸੀਕੀ ਨੂੰ ਸੀਕੀ ਦਾਨ ਖੇਸ ਦਨ ਰਹਿਤ ਦਨ ਬਿਬੈਕ ਦਨ ਵਿਸਾ ਦਨ ਭਰੋਸਾ ਦਨ ਦਨਾ ਸਿਰ ਦਨ ਨਾਮ ਦਾਨ ਸ੍ਰੀ ਅੰਮ੍ਰਿਤ ਦੇ ਦਰਸ਼ਨ ਸ਼ਨਾਨ ਚੌਂਕੀ ਜੁਗ ਬੁਗ ਜੁਗ ਜੁਗ ਥੋ ਧਰਮ ਕੇ ਜੈ ਕਰ ਬੋਲ ਜੀ ਸਤਨਾਮ ਹੇ ਨਮਾਨੇ ਦੇ ਮਾਨ ਦੇ ਥਾਨੇ ਦੇ ਥਾਨੇ ਓਤੀਆਂ ਦੇ ਹੋ ਸੱਚ ਪਿਤ ਆਪ ਵਾਹਿਗੁਰੂ O true Guru, by thy grace, we have joined together as thy satsangat in the ambrosial hours of this morning that sing thy sweet hymns to meditate upon thy holy Naam and to receive darshan of our beloved Siddhi Guru Granth Sahib Ji. May these things uplift our consciousness and serve to draw our souls closer towards thee. We stand before thee this morning, dear Lord, with our hands folded and heads bowed, in gratitude for the countless gifts that you bestow upon us every day. Thank you for this breath of life. Thank you for this technology of the Shabad Guru. Thank you for this Dharma. Thank you for the legacy of Siddhi Singh Sahib Baisa Prabhujan Singh Khalsa Yogiji, who brought us to your lotus feet. May we live those teachings that he has brought to us. May we share those teachings with a hungry humanity. And may we preserve those teachings in their integrity and their dignity. And bless our children that they may grow to become the saints, heroes, and givers of tomorrow. And bless Midi Pidi Academy that it may continue to train and teach the leaders of tomorrow. And bless us Hacienda de Guru Ram Dass that it may truly serve the Sri Singh Sab's vision and be that inspiration, blessing, and sanctuary for people all over the world. Today we began Siddhi Akanpat. Siddhi Akanpat is dedicated to worldwide peace and prosperity, to blessings and health and healing for BBG, and Midi Pidi Academy be blessed, and for the soul of Lisa Desh, who left her body recently, and their family, friends, to be comforted. And we'll chant a call this morning for Jean Green and a Akanpat dedication in the memory of Sanjot Singh, nephew of Sukhvinder and Siddhi Guru Dev.
1: For my friend Stephen Warnke.
0: And for Siddhi Hari's friend.
1: Stephen Warnke.
0: Stephen Warnke. Inhale, please, for a fall.

ਕੀਤੀ ਰਾਰ ਖਸਮ ਵਸਾਰੇ ਥੇ ਕਮਚਾਰ ਨਾਨਕ ਨਾਵੇ ਪਾਉ ਜਿਸ ਨਾਲ ਰਾਗ ਗੁਜਰੀ ਮਹਿਲਾ ਚੌਥਾ ਹਰ ਕੇ ਚੰਦ ਸਤਿਗੁਰ ਸਤਪੁਰ ਕਾ ਬਿਨੋ ਕਰੋ ਕੁਰਪਾਸ ਹਮ ਖੀਰੇ ਖਿਰਮ ਸਤਿਗੁਰ ਸਰਨਾ।

ਜਿਸ ਨੂੰ ਤੂੰ ਜਾਣਾਏ ਸੋਇ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜ ਹੀ ਹਰ ਨਾਮ ਸਮਾਇਆ ਤੂੰ ਆਪੇ ਖਤਾ ਤੇਰੇ ਕੀਆ ਸਭ ਖੋਈ ਤੁਧ ਬਿਨ ਦੂਜਾ ਅਵਰਾ ਨ ਕੋਈ ਤੂੰ ਕਰਕਾ ਵੇਖੇ ਜਾਣੇ ਸੋਈ ਜਨ ਨਾਨਕ ਗੁਰਮੁਖ ਪਰਕਤ ਹੋਈ ਆਸਾ ਮਹਿਲਾ ਪਹਿਲਾ ਚਿੱਤ ਸਵਰਾਰੇ ਪਲੇ ਨਿਵਾਸਾ ਪਾਣੀ ਪਵਕ ਥਿੰਨੇ ਕੀਆ ਪੰਕਜ ਮੋ ਪਗਨੇ ਹੀ ਚੱਲੇ ਹਮ ਦੇਖਾ ਥਾ ਤੂ ਬਿਯਲੇ ਮਨ ਏਕ ਨ ਛੇ ਥਾ ਸਮੂਰ ਮਨਾ ਹਰ ਬਿਸਰਤ ਤੇਰੇ ਗੁਣ ਕਲਿਆ ਰਹਾਓ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਤ ਜਨਮ ਪਾਇਆ ਪ੍ਰਣਵਤ ਨਾਨਕ ਤਿਨ ਕੀ ਸਰਨਾ ਜਿਨ ਤੂੰ ਨਹੀਂ ਵਿਸਰਿਆ ਆਸਾ ਮਹਿਲਾ ਪੰਜਵਾਂ ਬਾਏ ਪ੍ਰਾਪਤ ਮਨੁੱਖ ਤੇ ਹੁਰਿਆ ਗੋਬਿੰਦ ਮਲੈਂਖੀ ਏ ਤੇਰੀ ਭਰਿਆ ਅਵਰ ਕਾਜ ਤੇਰੇ ਕੀਤੇ ਨਕਾਮ ਮਿਲ ਸਾਧ ਸੰਗਤ ਪਚ ਕੇਵਲ ਨਾਮ ਸਰਨ ਜਮ ਲਗਭਵ ਜਲ ਤਰਨ ਕੈ ਚਨਨ ਬ੍ਰਿਤਾ ਚਾਤ ਰੰਗ ਮਾਇਆ ਕੈ ਰਹਾਓ ਜਪ ਤਪ

ਵਾਹਿਗੁਰੂ ਜੀ ਕੀ ਫਤਿਹ। ਪਤਸ਼ਾਹੀ ਦਾਸਵੀਂ ਕਬੀਓ ਪਾਚ ਬੇਨਤੀ ਚੋਪਈ, ਹਮਰੀ ਕਰੋ ਹੱਥ ਦੇ ਰਚਾ, ਪੂਰਨ ਹੋਏ ਚਿੱਤ ਕੀ ਇੱਛਾ, ਥਵ ਚਰਨ ਮਨ ਰਹੇ ਹਮਾਰਾ, ਆਪਣਾ ਜਾਨ ਕਰੋ ਪ੍ਰਿਤਪਾਰਾ, ਹਮਰੀ ਦੁਸ਼ਟ ਸਬੈ ਤੁਮ ਗਾਵੋ, ਆਪ ਹੱਥ ਦੇ ਮੋਏ ਪਚਾਵੋ, ਸੁਖੀ ਬਸੈ ਮੋਰੋ ਪਰਵਾਰਾ, ਸੇਵਕ ਸੀਖ ਸਭੈ ਕਰ ਤਾਰਾ, ਮੋਰਾ ਚੰਨ ਚ ਕਰਤੇ ਕਰੀਐ, ਸਭ ਬਰਨ ਕੋ ਆਜ ਸਿੰਗਰੀਐ, ਪੂਰਨ ਹੋਈ ਹਮਾਰੀ ਆਸਾ, ਥੋਰ ਬਚਨ ਕੀ ਰਹੇ ਪਿਆਸਾ, ਤੁਮੇ ਚਾ ਕੋਈ ਅਵਰ ਨ ਤਿਆਉ, ਜੋ ਬਰ ਚਾਹੁ ਸੁ ਤੁਮ ਤੇ ਪਾਉ, ਸੇਵਕ ਸੀਕ ਹਮਾਰੇ ਤਰੀਐ, ਚੁਨ ਚੁਨ ਸਤਰ ਹਮਾਰੇ ਮਰੀਐ, ਆਪ ਹਾਥ ਤੇ ਮੁਝੇ ਉਭਰੀਐ, ਮਲਨ ਕਾ ਕਥਰਾ ਸਿਨਵਰੀਐ, ਹੂ ਜੋ ਸਦਾ ਹਮਾਰੇ ਪੱਚਾ, ਸ੍ਰੀ ਅਸ ਦੂਜ ਜੋ ਕਰਿਓ ਰਚਾ, ਰਾਖ ਲਿਓ ਮੋਏ ਰਾਖ ਨਹਾਰੇ, ਸਾਹਿਬ ਸੰਤ ਸਹਾਏ ਪਿਆਰੇ, ਦੀਨ ਬੰਧੁ ਸ਼ਟਨ ਕੇ ਹੰਤਾ, ਤੁਮ ਹੋ ਪੁਰੀ ਚਤੁਰਦ ਸਕੰਤਾ।